ਰਾਤ ਤੇ ਦੁਖਰਵਾ ਬੇਖ ਲੇਗੇ ਗੁੱਤ ਗੇ ਆਦਿ ਤਿਬੈ ਮੀਹੁੰਗੇ ਮੱਚ ਮੀਗੇ ਕੁਇੰ ਹਰਾਮ ਕੁਰਵਾ ਫਾਵਾ ਬੈ ਤਕੇ ਤਿਬੈ ਮੀਹੁਨ ਹਲਾਲ ਕੁਰੇ ਵਮਟਕੇ ਆਦਿ ਤਿਬੈ ਮੀਹੁੰਗੇ ਗਾਤ ਤਿਮੰ ਕਲੇ ਫਾਨੁ ਮਿ ਵਡਾ ਗਤੀ ਤਿਬੈ ਮੀਹੁੰਗੇ ਵੇਰੀ ਰਸਕਲਾਂਗੇ ਹਜ਼ਰਤੁਮ ਵਾ ਸਾਫ ਦਲੀਲ ਕਾਗੇ ਨੇ ਫਾਹੇ ਤਿਬੈ ਮੀਹੁੰ ਅੱਲਾਹ ਤਕਵਾ ਵਿਰਵਾਸ਼ ਅਧਿਤਿਯ ਬੈ ਮੀਹੁਂ ਤਿਮੰ ਕਲੇ ਗਫਾਨ ਕਿਯਮੰ ਵਾਸ਼ੇ।

0: ਕਿ ਬੈ ਮੀਹੂੰ ਈਮਾਨ ਵਾਸ਼ ਖਰੇ ਗਫਾਨ ਵਿਦਾਲ ਵਾਸ਼ ਹਮ ਅਕਸ਼ਵਰੂੰ ਤਿਦ ਮਗ ਕੀ ਅੱਲਾਹ ਗੇ ਤਿਦ ਮਗੇ ਤੇ ਬੈ ਮੀਹੂੰ ਨ ਦਿਵਾ ਫਾਵਾ ਫਦ ਖਮੇ ਇਹਿੰ ਇਵਿਸ ਮੀਹ ਕ ਦਿਵਾ ਫਾਵਾ ਖਮਕਾ ਤੇ ਬੈ ਮੀਹੂੰ ਕਬੂਲ ਨੁਕਰਾਸ਼ ਇਹਨ ਨੂ ਨਮ ਤੇ ਬੈ ਮੀਹੂੰ ਗੇ ਵਿਰ ਰਸਖਲਾਂ ਗੇ ਹਜ਼ਰਤ ਗਾ ਏਵਰਿਨ ਦੱਕਾ ਹੁਜਤੂੰ ਤੇ ਬੈ ਮੀਹੂੰ ਦਿਰ ਕੁਫਾਨ ਤੇ ਖਲੇ ਗਫਾਨ ਵਿਦਾਲ ਵਾਸ਼ ਹਮ ਕਸ਼ਵਰੂੰ ਫਬਲੁ ਅੰਥਕਮ ਵਨੀ ਅੱਲਾਹ ਗੇ ਯਦ ਕੁਦਰ ਫੁਲਗੇ ਇਕਲਾਂ ਗੇ ਇਰਾਦ ਕੁਰਬਾ ਮੀਹਕੰ ਇਕਮੇ ਦਿਵਤ ਅੱਲਾਹ ਥਨਵ ਸਵੰਤ ਮੁਲਦ ਦਿਨ ਵੜਗਿੰਵਾ ਰਸਖਲਾਂ ਗੇ
1: ਯਖਤਸੁ

ਤਿਬਾ ਮੀਹੁਨ ਇਕਮ ਗੇ ਇਲਮ ਤਿਬਾ ਮੀਹੁਨ ਲਿਬਗਿਮ ਵਾ ਖਮਕਾ ਮਿਦਗਾ ਜਦਲ ਕੁਫੀ ਮੁਏ ਦਿੰਗ ਇਕਮ ਗੇ ਇਲਮ ਤਿਬਾ ਮੀਹੁਨ ਲਿਬਗਿਨ ਵਾ ਖਮਕਾ ਮਿਦਗਾ ਜਦਲ ਕੁਰਨੀ ਕੀਵਿਗਿਨ ਹੈਯੇ ਇਕੰਤ ਦਿਨ ਵੜਗਿਮ ਵਣੀ ਅੱਲਾਹ ਹੈ ਤਿਬਾ ਮੀਹੁਨ ਕਨ ਨੇਂਗੇ